0: ਚਾਹੇ ਥੱਲੇ ਲਾਉਣ ਨੂੰ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ
1: Keep it on the voice of the city, CJMR 1320.

ਤੋਂ ਪਹਿਲਾਂ ਹਾਰਦੀ ਅਸੀਂ ਖਬਰਾਂ ਦੇ ਵਿੱਚ ਆਵਾਂਗੇ। ਕੱਲੇ ਕਹਿਰੇ ਆਏ ਆ ਦੇ ਵਿੱਚ ਵੀ ਕੋਈ ਸ਼ੱਕ ਨਹੀਂ, ਜਾਣ ਲੱਗੇ ਪਰ ਪੰਸਤ ਮਿੱਟੀਏ ਨਾਲ ਹੀ ਲੈ ਕੇ ਜਾਵਾਂਗੇ।

0: where cultures connect. CJMR 1320, the voice of the city.
1: ਚੱਲ ਕਰ ਲੈ ਭਰੋਸਾ ਹੁਣ ਜਾਂ

0: JMR 1320.
1: ਆਓ ਲੱਗੇ ਹਨ ਡਾਲਰਾਂ ਦਾ ਮੁੱਲ ਮੋੜਦਾ, ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ, ਚੱਕਤਾ ਕੜੇ ਤੋਂ ਕੋਲਾ ਸੋਹਣੀਏ ਗਰੀਬੀ ਆ।

0: This ain't a movie, fam. You have to be what you wanna see.
1: ਗਾਲਾ ਪੋਣੇ ਉੱਤੇ ਕੱਢ ਬੜਾ ਆਪਣੇ ਬਦਮਾਸ਼ ਕਿਤੇ ਟੱਕਰੇ ਚ ਕੱਲਾ ਤੇਰਾ ਛਿਲ ਦਾਂਗੇ ਮਾਸ ਤੇਰੇ ਨਾਲ ਲੱਲੀ ਛੱਲੀ ਬੰਦੇ ਜੱਟ ਨਾਲ ਖਾਸ ਕਿਤੇ ਟੱਕਰੇ ਚ ਕੱਲਾ।

ਨਾ ਫੇਰ ਪੰਗਾ ਸੋਚ ਕੇ ਤੂੰ ਲਈ ਵੈਰ ਮਾੜੇ ਮਾਝੇ ਆਲਿਆਂ ਦੇ ਪੰਗੇ ਨਾ ਤੂੰ ਲੈ ਹੁਣ ਚੱਕਣਾ ਗਜੇਣੀ ਜਿਹਦੇ ਨਾਮ ਰਿਹਾ ਲੈ ਬੰਦਾ ਘਰੋਂ ਚੱਕ ਲੈਂਦੇ ਐਵੇਂ ਵਾਧੂ ਨਾ ਤੂੰ ਖੈ ਤੇਰੇ ਜਿਆਂ ਦੇ ਤਾਂ ਕੁੰਡੇ ਪੁੱਤ ਕੀ

0: where culture lives. This is CJMR 1320, the voice of the city.
1: ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਦੋਸਤ ਨਾਲ ਰੁੱਸਣ ਦਾ।

ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।

ਸਿੱਖੀ ਉਥੋਂ ਕਦੇ ਨੀ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ, ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।

ਬੁੱਕਦਾ ਏ ਜੱਟ ਪਿੱਲੋ ਤੇਰੇ ਸ਼ਹਿਰ ਨੀ ਐਂਟੀਆਂ ਦੇ ਗਿੱਟਿਆਂ ਚ ਮਾਰਾ ਫੈਰ ਨੀ ਜਿੱਥੇ ਜਿੱਥੇ ਗੱਲ ਚੱਲੇ ਸਾਡੇ ਜ਼ੋਰ ਦੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਖੜਦਾ ਨਾ ਬਿੱਲੋ ਕੋਈ ਉੱਥੇ ਹੋਰ ਨੀ ਕਿਉਂ ਵਰਡ

ਤਰ ਗੱਜਦਾ ਛਤਰੀ ਤੇ ਓਏ ਗੱਲ ਕਿਸੇ ਦੀ ਆਖੀ ਮਿੱਤਰਾ ਗੀਤ ਲਿਖਾ ਜਾਂਦੀ ਸੋਚ ਸਮਝ ਕੇ ਅੱਖਰ ਚੇਤੇ ਆਉਂਦੇ ਨੀ ਹੁੰਦੇ ਯਾਦਗਾਰ ਲਈ ਸਾਂਭ ਕੇ ਰੱਖ ਲੈ ਫੋਟੋ ਦੋਨਾਂ ਦੀ ਵਕਤ ਬੀਤਿਆ ਸ਼ੀਸ਼ੇ

0: ਚਿਕਾ ਚੋ ਵੀ ਉੱਠ ਕੇ ਆ ਜਾਵਾਂਗੇ ਸ਼ੇਰ।
1: You're listening to CJMR 1320, the voice of the city.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

ਕੰਮਾਂ ਕਾਰਾਂ ਚ ਬਿਜ਼ੀ ਆ। ਇਹਦਾ ਮਤਲਬ ਇਹ ਨੀ ਕਿ ਤੈਨੂੰ ਕੋਈ ਹੋਰ ਵਿਆਹੁਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: You're listening to CJMR, the voice of the city, a division of White Oaks Communications.
1: ਸੀ ਜੀ ਦੇ ਵਿੱਚ ਦੀ ਸਾਹ ਵਗਦੇ ਉਹ ਬਿਨਾ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜੱਗ ਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਭਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੋਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ।

0: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ। ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ, ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ, ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ। ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ, ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ। 12-13 ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ। ਮੇਰੇ ਪਿੰਡ ਦੌਲੇ ਤੋਂ 4 ਕੁ ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ। ਪਹਿਲਾ ਗਾਣਾ ਰਿਕਾਰਡ ਕੀਤਾ, ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ, ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ, ਲੱਗਿਆ ਰਿਹਾ। ਟਾਈਮ ਆਇਆ, ਗਾਣੇ ਚੱਲ ਪਏ, ਹਿੱਟ ਹੋਣ ਲੱਗੇ, ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ। ਫੇਰ ਕੀ ਸੀ, ਕਿਸਮਤ ਨੇ ਦਰਵਾਜੇ ਖੋਲਤੇ, ਟੀਮਾਂ ਬਣੀਆਂ ਸਵੱਬ ਨਾਲ, ਟੁੱਟੀਆਂ ਵੀ, ਪਰ ਚੱਲੋ ਰੱਬ ਦੀ ਮਰਜ਼ੀ। ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ। ਪਰ ਚੱਲੋ ਕੋਈ ਨੀ, ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ, ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ। ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ। ਉਹ ਕਹਿੰਦੇ ਆ ਨਾ, ਮਨ ਨੀਵਾਂ ਮੱਤ ਉੱਚੀ ਰੱਖੀਏ, ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ। ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ, ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ। 10 ਗਾਣੇ ਨੇ, ਸੁਣਿਓ, ਸਵਾਦ ਲਿਓ। ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ, ਕਿਸੇ ਨੂੰ ਵੀ ਮਾੜਾ ਨਹੀਂ ਕਿਹਾ, ਬਸ ਗੱਡੀਆਂ ਟਰੈਕਟਰਾਂ ਤੇ ਡੀਜਿਆਂ ਤੇ ਵਜਾਇਓ ਤੇ ਭੰਗੜੇ ਪਾਇਓ।
1: This is CJMR 1320, the voice of the city.

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ। ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ SYL ਵੀ ਬੈਨ ਹੋ ਗਿਆ। SYL ਵੀ ਬੈਨ ਹੋ ਗਿਆ।

0: You're listening to CJMR 1320, the voice of the city.
1: ਪਹਿਲੀ ਮੁਲਾਕਾਤ ਵਿੱਚ ਗੱਲ ਨਾ ਬਣੀ, ਦੂਜੀ ਮੁਲਾਕਾਤ ਵਿੱਚ ਗੱਲ ਨਾ ਬਣੀ, ਪਹਿਲੀ ਮੁਲਾਕਾਤ ਵਿੱਚ ਗੱਲ

0: ਖੇਡਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: Where culture lives, this is CJMR 1320, the voice of the city.